ਤੇ ਸਿਸ ਨੂੰ ਸਸਤਿਆਂ ਨੇ ਬੇਤੇ ਵਿਕਾਸ ਪੀੜੀ ਲਯਾਨਵਿਤ ਨਾਦੇ ਸਨਾਰੂ ਪੱਧਤੀ ਪਿਨਵੀ ਮਟਦੇ ਰੁਧਿਰੇ